0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਜ਼ਿੰਦਗੀ ਸਾਈਕਲ ਚਲਾਉਣ ਵਰਗੀ ਹੈ, ਆਪਣਾ ਸੰਤੁਲਨ ਬਣਾਈ ਰੱਖਣ ਲਈ ਤੁਹਾਡਾ ਚੱਲਦੇ ਰਹਿਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਸੁਰੱਖਿਅਤ ਨਾਰੀ ਸੁਰੱਖਿਅਤ ਸਮਾਜ। ਵਾਰਤਾਕਾਰ ਹੋਣਗੇ ਕ੍ਰਿਸ਼ਮਾ ਪਾਠਕ। ਇਸ ਤੋਂ ਬਾਅਦ ਸੁਫੀਆਨਾ ਕਲਾਮ ਵੀ ਸੁਣਵਾਇਆ ਜਾਵੇਗਾ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਹਰ ਸਾਲ 13 ਜੂਨ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਐਲਬਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਐਲਬਨਿਜ਼ਮ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ, ਇਸ ਨਾਲ ਜੁੜੀਆਂ ਗਲਤ ਫਹਿਮੀਆਂ ਨੂੰ ਦੂਰ ਕਰਨਾ ਅਤੇ ਐਲਬਨਿਜ਼ਮ ਵਾਲੇ ਲੋਕਾਂ ਨਾਲ ਹੋਣ ਵਾਲੇ ਭੇਦਭਾਵ ਤੇ ਹਿੰਸਾ ਖਿਲਾਫ ਆਵਾਜ਼ ਬੁਲੰਦ ਕਰਨਾ ਹੈ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਐਲਬਨਿਜ਼ਮ ਹੈ ਕੀ। ਐਲਬਨਿਜ਼ਮ ਇੱਕ ਵਿਲੱਖਣ ਅਨੁਵੰਸ਼ਿਕ ਯਾਨੀ ਕਿ ਜੈਨੇਟਿਕ ਸਥਿਤੀ ਹੈ ਜਿਸ ਵਿੱਚ ਸਰੀਰ ਵਿੱਚ ਮੈਲਾਨਿਨ ਨਾਮਕ ਰੰਗਦਾਰ ਪਦਾਰਥ ਘੱਟ ਬਣਦਾ ਜਾਂ ਬਿਲਕੁਲ ਹੀ ਨਹੀਂ ਬਣਦਾ, ਜਿਸ ਕਰਕੇ ਚਮੜੀ, ਵਾਲ ਤੇ ਅੱਖਾਂ ਬਹੁਤ ਚਿੱਟੀਆਂ ਹੋ ਜਾਂਦੀਆਂ ਨੇ। ਇਸ ਰੋਗ ਬਾਰੇ ਇਹ ਜਾਣਕਾਰੀ ਜ਼ਰੂਰੀ ਹੈ ਕਿ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦਾ, ਭਾਵ ਇਹ ਕੋਈ ਛੂਤ ਦੀ ਬਿਮਾਰੀ ਨਹੀਂ। ਐਲਬਨਿਜ਼ਮ ਵਾਲੇ ਵਿਅਕਤੀਆਂ ਨੂੰ ਧੁੱਪ ਤੋਂ ਬਹੁਤ ਖਤਰਾ ਰਹਿੰਦਾ ਹੈ ਕਿਉਂਕਿ ਉਹਨਾਂ ਦੀ ਚਮੜੀ ਵਿੱਚ UV ਰੇਡੀਏਸ਼ਨ ਤੋਂ ਬਚਾਅ ਵਾਲਾ ਮੈਲਾਨਿਨ ਨਹੀਂ ਹੁੰਦਾ, ਇਸ ਲਈ ਉਹਨਾਂ ਨੂੰ ਸਕਿਨ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਅੱਖਾਂ ਦੀਆਂ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਨੇ 18 ਦਸੰਬਰ 2014 ਨੂੰ ਇਸ ਦਿਨ ਨੂੰ ਮਾਨਤਾ ਦਿੱਤੀ ਤੇ 2015 ਤੋਂ ਇਸ ਨੂੰ ਅੰਤਰਰਾਸ਼ਟਰੀ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਐਲਬਨਿਜ਼ਮ ਦੇ ਰੋਗੀਆਂ ਨੂੰ ਬਰਾਬਰੀ ਦਾ ਹੱਕ ਦਿਵਾਉਣਾ, ਸਮਾਜ ਵਿੱਚ ਉਹਨਾਂ ਨਾਲ ਹੋਣ ਵਾਲੇ ਭੇਦਭਾਵ, ਅੰਧ ਵਿਸ਼ਵਾਸ ਤੇ ਹਿੰਸਾ ਨੂੰ ਖਤਮ ਕਰਨਾ ਹੈ। ਅਫਰੀਕਾ ਵਿੱਚ ਐਲਬਨਿਜ਼ਮ ਵਾਲੇ ਲੋਕਾਂ ਨਾਲ ਬਹੁਤ ਗੰਭੀਰ ਭੇਦਭਾਵ ਤੇ ਹਿੰਸਾ ਵਾਪਰਦੀ ਹੈ। ਉਹਨਾਂ ਨੂੰ ਭੂਤ ਜਾਂ ਬਦਕਿਸਮਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਕਈ ਵਾਰ ਉਹਨਾਂ ਨਾਲ ਮਾੜਾ ਵਿਹਾਰ ਵੀ ਕੀਤਾ ਜਾਂਦਾ ਹੈ। ਇਸ ਲਈ ਇਸ ਦਿਨ ਇਸ ਮੁੱਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਭਾਰਤ ਵਿੱਚ ਵੀ ਐਲਬਨਿਜ਼ਮ ਵਾਲੇ ਵਿਅਕਤੀਆਂ ਨੂੰ ਸਮਾਜਿਕ ਤੌਰ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਿੱਚ ਅਜੇ ਵੀ ਬਹੁਤੀਆਂ ਗਲਤ ਫਹਿਮੀਆਂ ਨੇ, ਇਸ ਲਈ ਸਰਕਾਰੀ ਤੇ ਸਮਾਜਿਕ ਪੱਧਰ ਤੇ ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਮੁਹਿੰਮਾਂ ਦੀ ਲੋੜ ਹੈ। ਸਾਡਾ ਫਰਜ਼ ਹੈ ਕਿ ਇਸ ਦਿਨ ਇਹ ਸੰਦੇਸ਼ ਦੇਈਏ ਕਿ ਐਲਬਨਿਜ਼ਮ ਕੋਈ ਰੋਗ ਜਾਂ ਸਜ਼ਾ ਨਹੀਂ, ਇੱਕ ਅਨੁਵੰਸ਼ਿਕ ਵਿਭਿੰਨਤਾ ਹੈ। ਇਹ ਲੋਕ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਹਿੱਸਾ ਨੇ ਤੇ ਉਹਨਾਂ ਨੂੰ ਬਰਾਬਰੀ ਤੇ ਆਦਰ ਨਾਲ ਜਿਉਣ ਦਾ ਹੱਕ ਹੈ। ਆਓ ਸੰਕਲਪ ਲਈਏ ਕਿ ਅਸੀਂ ਐਲਬਨਿਜ਼ਮ ਵਾਲੇ ਭੈਣ ਭਰਾਵਾਂ ਨਾਲ ਭੇਦਭਾਵ ਨਹੀਂ ਕਰਾਂਗੇ, ਉਹਨਾਂ ਦਾ ਸਾਥ ਦੇਵਾਂਗੇ ਤੇ ਉਹਨਾਂ ਲਈ ਇੱਕ ਸਮਾਨ ਤੇ ਸੁਰੱਖਿਅਤ ਸਮਾਜ ਬਣਾਉਣ ਵਿੱਚ ਯੋਗਦਾਨ ਪਾਵਾਂਗੇ। ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਸੁਰੱਖਿਅਤ ਨਾਰੀ ਸੁਰੱਖਿਅਤ ਸਮਾਜ। ਵਾਰਤਾਕਾਰ ਨੇ ਕ੍ਰਿਸ਼ਮਾ ਪਾਠਕ।
1: ਨਾਰੀ ਹੈ ਸ਼ਕਤੀ ਦਾ ਸਰੂਪ, ਹਿੰਮਤ ਉਸ ਦੀ ਬੇਮਿਸਾਲ, ਘਰ ਪਰਿਵਾਰ ਤੋਂ ਦੇਸ਼ ਤੱਕ ਉਸ ਦਾ ਯੋਗਦਾਨ ਹੈ ਬੇਮਿਸਾਲ। ਸੁਰੱਖਿਅਤ ਨਾਰੀ ਸੁਰੱਖਿਅਤ ਸਮਾਜ ਕੇਵਲ ਇੱਕ ਨਾਰਾ ਨਹੀਂ, ਸਗੋਂ ਇੱਕ ਸੱਭਿਆਚਾਰ, ਨੈਤਿਕ ਅਤੇ ਮਨੁੱਖੀ ਸਮਾਜ ਦੀ ਬੁਨਿਆਦੀ ਲੋੜ ਹੈ। ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਇਹ ਨਹੀਂ ਹੁੰਦਾ ਕਿ ਉਸ ਕੋਲ ਕਿੰਨੀ ਆਰਥਿਕ ਸਮਰਿੱਧੀ ਹੈ, ਬਲਕਿ ਇਹ ਹੁੰਦਾ ਹੈ ਕਿ ਉੱਥੇ ਔਰਤਾਂ ਕਿੰਨੀ ਸੁਰੱਖਿਅਤ, ਸਨਮਾਨਿਤ ਅਤੇ ਸੁਤੰਤਰ ਹਨ। ਨਾਰੀ ਜੀਵਨ ਦੀ ਸਿਰਜਣਹਾਰ ਹੈ। ਉਹ ਮਾਂ, ਧੀ, ਭੈਣ, ਪਤਨੀ, ਅਧਿਆਪਕਾ, ਪ੍ਰਸ਼ਾਸਕ ਅਤੇ ਸਮਾਜ ਨਿਰਮਾਤਾ ਦੇ ਰੂਪ ਵਿੱਚ ਮਨੁੱਖੀ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਦੀ ਹੈ। ਭਾਰਤੀ ਸਮਾਜ ਵਿੱਚ ਨਾਰੀ ਨੂੰ ਸ਼ਕਤੀ, ਮਮਤਾ ਅਤੇ ਸਿਰਜਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਇਤਿਹਾਸ ਦੇ ਕਈ ਪੜਾਵਾਂ ਵਿੱਚ ਉਸ ਨੂੰ ਡਰ, ਭੇਦਭਾਵ ਜਾਂ ਹਿੰਸਾ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਕਰਕੇ ਉਸ ਦੇ ਵਿਕਾਸ ਦੀ ਗਤੀ ਰੁਕ ਗਈ। ਜਿੱਥੇ ਨਾਰੀ ਸੁਰੱਖਿਅਤ, ਸਨਮਾਨਿਤ ਅਤੇ ਬਰਾਬਰਤਾ ਦੀ ਹੱਕਦਾਰ ਹੋਵੇਗੀ, ਉੱਥੇ ਸਮਾਜ ਵੀ ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ। ਜੇਕਰ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਅਤੇ ਸਮਰੱਥ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਨਾਰੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਹਰ ਨਾਰੀ ਨੂੰ ਸਨਮਾਨ, ਬਰਾਬਰੀ ਅਤੇ ਸੁਰੱਖਿਆ ਮਿਲਣੀ ਚਾਹੀਦੀ ਹੈ। ਇਹ ਕੇਵਲ ਉਸ ਦਾ ਅਧਿਕਾਰ ਹੀ ਨਹੀਂ, ਸਗੋਂ ਇੱਕ ਸੱਭਿਆਚਾਰਕ ਸਮਾਜ ਦੀ ਪਹਿਚਾਣ ਵੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਵਿਕਾਸ, ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਨਾਰੀ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਮੁੱਦਾ ਬਣ ਜਾਂਦਾ ਹੈ। ਨਾਰੀ ਸਮਾਜ ਦੀ ਪਹਿਲੀ ਅਧਿਆਪਕ ਹੈ। ਇੱਕ ਬੱਚਾ ਸਭ ਤੋਂ ਪਹਿਲਾਂ ਆਪਣੀ ਮਾਂ ਤੋਂ ਹੀ ਭਾਸ਼ਾ, ਸੰਸਕਾਰ, ਨੈਤਿਕਤਾ ਅਤੇ ਜੀਵਨ ਮੁੱਲ ਸਿੱਖਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੇ ਇੱਕ ਮਰਦ ਸਿੱਖਿਆ ਪ੍ਰਾਪਤ ਕਰਦਾ ਹੈ ਤਾਂ ਇੱਕ ਵਿਅਕਤੀ ਸਿੱਖਿਆ ਪ੍ਰਾਪਤ ਕਰਦਾ ਹੈ, ਪਰ ਜੇ ਇੱਕ ਔਰਤ ਸਿੱਖਿਆ ਪ੍ਰਾਪਤ ਕਰਦੀ ਹੈ ਤਾਂ ਪੂਰਾ ਪਰਿਵਾਰ ਸਿੱਖਿਆ ਪ੍ਰਾਪਤ ਕਰਦਾ ਹੈ। ਨਾਰੀ ਕੇਵਲ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਹੈ। ਉਹ ਜੀਵਨ ਦੀ ਸਿਰਜਣਹਾਰ, ਪਰਿਵਾਰ ਦੇ ਨਿਰਮਾਤਾ, ਸੰਸਕਾਰਾਂ ਦੀ ਵਾਹਕ ਅਤੇ ਸਮਾਜ ਦੀ ਆਤਮਾ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਨਾਰੀ ਦਾ ਯੋਗਦਾਨ ਅਨਮੋਲ ਹੈ। ਗੁਰੂ ਸਾਹਿਬਾਨ ਦੁਆਰਾ ਰਚਿਤ ਗੁਰਬਾਣੀ ਵਿੱਚ ਨਾਰੀ ਨੂੰ ਬਰਾਬਰੀ ਦਾ ਦਰਜਾ ਦਿੱਤਾ। ਮਾਤਾ ਖੀਵੀ ਨੇ ਲੰਗਰ ਪ੍ਰਥਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਈ ਭਾਗੋ ਨੇ ਜੰਗ ਦੇ ਮੈਦਾਨ ਵਿੱਚ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਹੋਰ ਅਨੇਕ ਬੀਬੀਆਂ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਹ ਦਰਸਾਉਂਦਾ ਹੈ ਕਿ ਸੁਰੱਖਿਅਤ ਅਤੇ ਸਨਮਾਨਿਤ ਨਾਰੀ ਸਮਾਜ ਦੀ ਤਾਕਤ ਬਣਦੀ ਹੈ। ਜਦੋਂ ਸਮਾਜ ਵਿੱਚ ਔਰਤਾਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਸੀ, ਘੱਟ ਸਮਝਿਆ ਜਾ ਰਿਹਾ ਸੀ, ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਨਾਰੀ ਦੇ ਸਨਮਾਨ ਦੀ ਗੱਲ ਕੀਤੀ। ਭੰਡ ਜੰਮੀਏ, ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਪਾਲੀਏ, ਭੰਡ ਹੋਵੇ ਬੰਧਾਣ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ। ਭਾਵ ਕਿ ਨਾਰੀ ਤੋਂ ਹੀ ਮਨੁੱਖ ਦਾ ਜਨਮ ਹੁੰਦਾ ਹੈ, ਉਸ ਨਾਲ ਹੀ ਰਿਸ਼ਤੇ ਬਣਦੇ ਹਨ ਅਤੇ ਰਾਜੇ ਤੱਕ ਉਸ ਦੀ ਕੁੱਖ ਤੋਂ ਜਨਮ ਲੈਂਦੇ ਹਨ, ਫਿਰ ਉਸ

0: ਮੰਦਾ ਕਿਵੇਂ ਕਿਹਾ ਜਾ ਸਕਦਾ ਹੈ। ਇਹ ਵਿਚਾਰ ਉਸ ਸਮੇਂ ਦੀ ਪਿੱਤਰਕੀ ਸੋਚ ਨੂੰ ਚੁਣੌਤੀ ਦਿੰਦਾ ਹੈ ਅਤੇ ਨਾਰੀ ਦੇ ਸਨਮਾਨ ਦਾ ਐਲਾਨ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਅੱਜ ਵੀ ਨਾਰੀ ਸੁਰੱਖਿਆ ਅਤੇ ਸਮਾਨਤਾ ਲਈ ਮਾਰਗਦਰਸ਼ਕ ਹੈ। ਨਾਰੀ ਸੁਰੱਖਿਆ ਦਾ ਅਰਥ ਸਿਰਫ ਸਰੀਰਕ ਸੁਰੱਖਿਆ ਨਹੀਂ ਹੈ, ਇਸ ਵਿੱਚ ਮਾਨਸਿਕ, ਸਮਾਜਿਕ, ਆਰਥਿਕ ਅਤੇ ਡਿਜੀਟਲ ਸੁਰੱਖਿਆ ਵੀ ਸ਼ਾਮਿਲ ਹੈ। ਨਾਰੀਵਾਦ ਫੈਮਿਨਿਜ਼ਮ ਦਾ ਅਰਥ ਪੁਰਸ਼ਾਂ ਨਾਲ ਵਿਰੋਧ ਨਹੀਂ ਹੈ, ਇਸ ਦਾ ਅਰਥ ਹੈ ਔਰਤਾਂ ਲਈ ਸਮਾਨ ਅਧਿਕਾਰ, ਸਮਾਨ ਮੌਕੇ ਅਤੇ ਸਨਮਾਨ ਦੀ ਮੰਗ। ਪ੍ਰਸਿੱਧ ਨਾਰੀਵਾਦੀ ਚਿੰਤਕ ਸਿਮੋਨ ਦੇ ਬੋਵੁਆਰ ਨੇ ਕਿਹਾ, ਵਨ ਇਜ਼ ਨੋਟ ਬੋਰਨ ਬਟ ਰੈਦਰ ਬਿਕਮਸ ਅ ਵੁਮਨ, ਅਰਥਾਤ ਔਰਤ ਹੋਣਾ ਕੇਵਲ ਜਨਮ ਨਾਲ ਨਿਰਧਾਰਿਤ ਨਹੀਂ ਹੁੰਦਾ, ਸਗੋਂ ਸਮਾਜ ਉਸ ਦੀ ਪਹਿਚਾਣ ਅਤੇ ਭੂਮਿਕਾ ਬਣਾਉਂਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਸਮਾਜਿਕ ਰੂੜੀਆਂ ਹੀ ਔਰਤ ਦੀ ਆਜ਼ਾਦੀ ਨੂੰ ਸੀਮਿਤ ਕਰਦੀਆਂ ਹਨ। ਵਰਜੀਨੀਆ ਵੁਲਫ ਦਾ ਮੰਨਣਾ ਸੀ ਕਿ ਹਰ ਔਰਤ ਨੂੰ ਆਪਣੀ ਪਛਾਣ ਅਤੇ ਵਿਕਾਸ ਲਈ ਆਜ਼ਾਦੀ ਅਤੇ ਮੌਕੇ ਮਿਲਣੇ ਚਾਹੀਦੇ ਹਨ। ਉਹਨਾਂ ਨੇ ਸਿੱਖਿਆ ਅਤੇ ਆਰਥਿਕ ਸੁਤੰਤਰਤਾ ਨੂੰ ਨਾਰੀ ਸਸ਼ਕਤੀਕਰਨ ਦਾ ਆਧਾਰ ਮੰਨਿਆ। ਇਸੇ ਤਰ੍ਹਾਂ ਨੈਪੋਲੀਅਨ ਬੋਨਾਪਾਰਟ ਨੇ ਵੀ ਆਪਣੇ ਵਿਚਾਰਾਂ ਰਾਹੀਂ ਨਾਰੀ ਦੀ ਅਹਿਮੀਅਤ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਹੈ, ਤੁਸੀਂ ਮੈਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਮਹਾਨ ਰਾਸ਼ਟਰ ਦਿਆਂਗਾ। ਇਹ ਕਥਨ ਨਾਰੀ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਹੈ। ਇੱਕ ਮਾਂ ਕੇਵਲ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਸਗੋਂ ਉਸ ਦੇ ਚਰਿੱਤਰ, ਸੋਚ ਅਤੇ ਵਿਅਕਤਿਤਵ ਦਾ ਨਿਰਮਾਣ ਵੀ ਕਰਦੀ ਹੈ। ਸਾਵਿਤਰੀ ਬਾਈ ਫੁਲੇ ਨੇ ਕਿਹਾ ਸੀ, ਸਿੱਖਿਆ ਹੀ ਆਜ਼ਾਦੀ ਦੀ ਰਾਹ ਹੈ। ਇੱਕ ਪੜ੍ਹੀ ਲਿਖੀ ਔਰਤ ਆਪਣੇ ਅਧਿਕਾਰਾਂ ਨੂੰ ਸਮਝਦੀ ਹੈ, ਆਪਣੇ ਫੈਸਲੇ ਖੁਦ ਲੈ ਸਕਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਨਾਗਰਿਕ ਬਣਾਉਂਦੀ ਹੈ। ਜਦੋਂ ਨਾਰੀ ਆਰਥਿਕ ਤੌਰ 'ਤੇ ਮਜ਼ਬੂਤ ਹੁੰਦੀ ਹੈ ਤਾਂ ਉਸ ਦਾ ਆਤਮ ਵਿਸ਼ਵਾਸ ਵੱਧਦਾ ਹੈ। ਉਹ ਆਪਣੇ ਜੀਵਨ ਦੇ ਫੈਸਲੇ ਖੁਦ ਲੈ ਸਕਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਡਟ ਕੇ ਮੁਕਾਬਲਾ ਕਰ ਸਕਦੀ ਹੈ। ਇਸ ਲਈ ਮਹਿਲਾ ਉੱਦਮਤਾ, ਰੋਜ਼ਗਾਰ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ, ਸਿੱਖਿਆ, ਰੋਜ਼ਗਾਰ ਅਤੇ ਆਰਥਿਕ ਸਸ਼ਕਤੀਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ। ਇਸ ਮੁਹਿੰਮ ਦਾ ਉਦੇਸ਼ ਧੀਆਂ ਨੂੰ ਬਚਾਉਣਾ, ਪੜ੍ਹਾਉਣਾ ਅਤੇ ਸਮਾਜ ਵਿੱਚ ਉਹਨਾਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਇਹ ਯੋਜਨਾ ਲਿੰਗ ਅਸਮਾਨਤਾ ਨੂੰ ਘਟਾਉਣ ਅਤੇ ਧੀਆਂ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਮਿਸ਼ਨ ਸ਼ਕਤੀ ਮਹਿਲਾਵਾਂ ਦੀ ਸੁਰੱਖਿਆ, ਸਨਮਾਨ ਅਤੇ ਸਵੈ ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਚਲਾਇਆ ਜਾ ਰਿਹਾ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ, ਸਟੈਂਡ ਅਪ ਇੰਡੀਆ। ਇਸ ਯੋਜਨਾ ਦਾ ਉਦੇਸ਼ ਮਹਿਲਾਵਾਂ ਅਤੇ ਸਮਾਜਿਕ ਤੌਰ 'ਤੇ ਪਿਛੜੇ ਵਰਗਾਂ ਨੂੰ ਉਦਯੋਗ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਮਹਿਲਾ ਸ਼ਕਤੀ ਕੇਂਦਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਮਹਿਲਾਵਾਂ ਨੂੰ ਹੁਨਰ, ਵਿਕਾਸ, ਸਿੱਖਿਆ ਅਤੇ ਰੋਜ਼ਗਾਰ ਨਾਲ ਜੋੜਨ ਦਾ ਕੰਮ ਕਰਦੀ ਹੈ। ਜੈਮ ਪੋਰਟਲ ਅਤੇ ਮਹਿਲਾ ਉੱਦਮਤਾ। ਅੱਜ ਦੇ ਡਿਜੀਟਲ ਯੁੱਗ ਵਿੱਚ ਸਰਕਾਰੀ ਖਰੀਦ ਪ੍ਰਣਾਲੀ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਵੱਧ ਰਹੀ ਹੈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਜੈਮ ਪੋਰਟਲ ਦੀ ਹੈ। ਜੈਮ ਪੋਰਟਲ ਭਾਰਤ ਸਰਕਾਰ ਦਾ ਇੱਕ ਡਿਜੀਟਲ ਪਲੇਟਫਾਰਮ ਹੈ ਜਿੱਥੇ ਵੱਖ ਵੱਖ ਸਰਕਾਰੀ ਵਿਭਾਗ ਅਤੇ ਸੰਸਥਾਵਾਂ ਸਮਾਨ ਅਤੇ ਸੇਵਾਵਾਂ ਦੀ ਖਰੀਦ ਕਰਦੀਆਂ ਹਨ। ਜੈਮ ਪੋਰਟਲ ਨੇ ਮਹਿਲਾ ਉਦਯੋਗਪਤੀਆਂ ਲਈ ਸਰਕਾਰੀ ਟੈਂਡਰਾਂ ਅਤੇ ਖਰੀਦ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਆਸਾਨ ਬਣਾਇਆ ਹੈ। ਇਸ ਨਾਲ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਅਤੇ ਆਤਮ ਨਿਰਭਰਤਾ ਵਿੱਚ ਵਾਧਾ ਹੋਇਆ ਹੈ। ਆਤਮ ਨਿਰਭਰ ਭਾਰਤ ਅਭਿਆਨ ਦੇ ਅਧੀਨ ਮਹਿਲਾਵਾਂ ਨੂੰ ਸਟਾਰਟਅਪ, ਸੂਖਮ ਉਦਯੋਗ, ਸਵੈ ਸਹਾਇਤਾ ਸਮੂਹਾਂ ਅਤੇ ਡਿਜੀਟਲ ਉੱਦਮਤਾ ਨਾਲ ਜੋੜਿਆ ਜਾ ਰਿਹਾ ਹੈ। ਨਾਰੀ ਦੀ ਸੁਰੱਖਿਆ ਸਿਰਫ ਕਾਨੂੰਨੀ ਸੁਰੱਖਿਆ ਨਾਲ ਨਹੀਂ, ਸਗੋਂ ਸਿੱਖਿਆ, ਆਰਥਿਕ ਸੁਤੰਤਰਤਾ, ਉੱਦਮਤਾ ਅਤੇ ਸਮਾਜਿਕ ਸਨਮਾਨ ਨਾਲ ਯਕੀਨੀ ਬਣਦੀ ਹੈ। ਜਦੋਂ ਇੱਕ ਮਹਿਲਾ ਸੁਰੱਖਿਅਤ, ਸਿੱਖਿਅਤ, ਆਤਮ ਨਿਰਭਰ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਦੀ ਹੈ ਤਦ ਉਹ ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀ ਤਰੱਕੀ ਦਾ ਆਧਾਰ ਬਣਦੀ ਹੈ। ਇਸ ਲਈ ਸੁਰੱਖਿਅਤ ਨਾਰੀ ਸੁਰੱਖਿਅਤ ਸਮਾਜ ਦੇ ਨਾਲ ਨਾਲ ਸਸ਼ਕਤ ਨਾਰੀ ਸਮਰੱਥ ਭਾਰਤ ਵੀ ਸਾਡੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
1: ਹੁਣੇ ਤੁਸੀਂ ਇਹ ਵਾਰਤਾ ਸੁਣ ਰਹੇ ਸੀ ਜਿਸ ਦਾ ਵਿਸ਼ਾ ਸੀ ਸੁਰੱਖਿਅਤ ਨਾਰੀ ਸੁਰੱਖਿਅਤ ਸਮਾਜ। ਵਾਰਤਾਕਾਰ ਸਨ ਕ੍ਰਿਸ਼ਮਾ ਪਾਠਕ ਤੇ ਆਓ ਹੁਣ ਸੁਣਦੇ ਹਾਂ ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀ ਆਵਾਜ਼ ਵਿੱਚ।

0: ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ ਟੈਕਨਾਲੋਜੀ ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ ਅਸਮ ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਚ ਸ਼ਿਰਕਤ ਕੀਤੀ ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਸ਼ਾਸਨ ਸਭਿਆਚਾਰ ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ ਤੇ ਕੀਤੀ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ ਪ੍ਰਧਾਨ ਮੰਤਰੀ ਅੱਜ ਸ਼ਾਮ ਫਰਾਂਸ ਦੇ ਨੀਸ ਪਹੁੰਚਣਗੇ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ ਇਹ ਉਨ੍ਹਾਂ ਦੇ ਫਰਾਂਸ ਤੇ ਸਲੋਵਾਕੀਆ ਦੇ ਦੌਰੇ ਦੀ ਸ਼ੁਰੂਆਤ ਹੋਵੇਗੀ ਫਰਾਂਸ ਵਿਚ ਪ੍ਰਧਾਨ ਮੰਤਰੀ G7 ਸੰਮੇਲਨ ਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਸਹਿਯੋਗ ਵਧਾਉਣ ਲਈ ਦੁਵੱਲੀ ਗੱਲਬਾਤ ਕਰਨਗੇ ਆਪਣੇ ਰਵਾਨਗੀ ਸਮੇਂ ਬਿਆਨ ਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਭਾਰਤ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਸ੍ਰੀ ਮੋਦੀ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਤੇ ਫਰਾਂਸ ਦਰਮਿਆਨ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਏ ਸ੍ਰੀ ਮੋਦੀ ਕੱਲ੍ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ ਉਨਾਂ ਕਿਹਾ ਕਿ ਇਸ ਸਮਾਗਮ ਭਾਰਤੀ ਸਟਾਰਟਅਪਸ ਨੂੰ ਦੁਨੀਆਂ ਦੇ ਨਾਲ ਜੋੜੇਗਾ ਸ੍ਰੀ ਮੋਦੀ ਕੱਲ੍ ਨੀਸ ਤੋਂ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਰਵਾਨਾ ਹੋਣਗੇ ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸਕ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਵਧਾਏਗਾ ਪ੍ਰਧਾਨ ਮੰਤਰੀ ਮੋਦੀ ਬ੍ਰਾਤੀਸਲਾਵਾ ਚ ਸਲੋਵਾਕੀਆ ਦੇ ਰਾਸ਼ਟਰਪਤੀ ਪੇਲੇਗ੍ਰੀਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਮੁਲਾਕਾਤ ਵੀ ਕਰਨਗੇ ਉਨਾਂ ਕਿਹਾ ਕਿ ਇਹ ਯੁਰਪੀਅਨ ਯੁਨੀਅਨ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ ਜਿਸ ਦਾ ਸਲੋਵਾਕੀਆ ਚ ਇਕ ਮਹੱਤਵਪੂਰਨ ਮੈਂਬਰ ਹੈ ਸਲੋਵਾਕੀਆ ਤੋਂ ਬਾਅਦ ਸ੍ਰੀ ਮੋਦੀ ਫਰਾਂਸ ਦੇ ਏਵੀਅਨ ਜਾਣਗੇ ਜਿੱਥੇ ਉਹ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ G7 ਸੰਮੇਲਨ ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਵਿਚ ਭਾਰਤ ਦੀ ਮੌਜੂਦਗੀ ਭਾਰਤ ਦੇ ਵਧਦੇ ਆਲਮੀ ਪ੍ਰਭਾਵ ਵਿਚ ਇਸ ਦੇ ਭਾਈਵਾਲਾਂ ਦੇ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੈ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਪੈਰਿਸ ਜਾਣਗੇ ਉਨਾਂ ਭਰੋਸਾ ਪ੍ਰਗਟਾਇਆ ਕਿ ਇਹ ਦੌਰੇ ਯੂਰਪ ਅਤੇ G7 ਦੋਵਾਂ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਦੇ ਨੌਜਵਾਨ ਵਿਗਿਆਨ ਤਕਨਾਲੋਜੀ ਪੁਲਾੜ ਨਿਰਮਾਣ ਸੈਮੀ ਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨਾਂ ਕਿਹਾ ਕਿ ਭਾਰਤ ਅੱਜ ਦੁਨੀਆਂ ਦੇ ਮੋਹਰੀ ਸਟਾਰਟਅਪ ਹੱਬ ਵਿਚੋਂ ਇਕ ਹੈ ਤੇ ਛੋਟੇ ਕਸਬਿਆਂ ਤੇ ਪਿੰਡਾਂ ਦੇ ਨੌਜਵਾਨਾਂ ਨੇ ਇਸ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪ੍ਰਧਾਨ ਮੰਤਰੀ ਨੇ ਖੇਡਾਂ ਵਿਚ ਨੌਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਕੌਮਾਂਤਰੀ ਮੁਕਾਬਲਿਆਂ ਚ ਦੇਸ਼ ਦਾ ਨਾਮ ਰੋਸ਼ਨ ਕੀਤੈ ਉਨਾਂ ਕਿਹਾ ਕਿ ਸਟਾਰਟਅਪ ਇੰਡੀਆ ਡਿਜੀਟਲ ਇੰਡੀਆ ਸਕਿੱਲ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਤੇ ਉੱਤਮਤਾ ਨੂੰ ਉਤਸ਼ਾਹਿਤ ਕੀਤੈ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਨੇ ਦੇਸ਼ ਦੇ ਨੌਜਵਾਨਾਂ ਦਾ ਭਰੋਸਾ ਵਧਾਇਆ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਏ ਅਸਮ ਵਿਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ ਇਹ ਹਾਦਸਾ ਜ਼ੋਰਹਾਟ ਹਵਾਈ ਸੈਨਾ ਸਟੇਸ਼ਨ ਤੇ ਵਾਪਰਿਆ ਹਾਦਸੇ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗ ਗਈ ਹਵਾਈ ਸੈਨਾ ਨੇ ਕਿਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਜਾਂਚ ਕਮੇਟੀ ਬਣਾਈ ਗਈ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ ਵਿਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਚ ਸ਼ਿਰਕਤ ਕੀਤੀ ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ ਸ਼ਾਨਦਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਵਿਸ਼ੇਸ਼ ਤੌਰ ਤੇ ਖੁਸ਼ ਨੇ ਉਨਾਂ ਕਿਹਾ ਕਿ ਇਹ ਨਾ ਸਿਰਫ਼ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ ਚ ਇਕ ਮਹੱਤਵਪੂਰਨ ਉਪਲਬਧੀ ਹੈ ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵਧ ਰਹੀ ਪ੍ਰੇਰਣਾ ਦਾ ਇਕ ਮਿਸਾਲ ਵੀ ਹੈ
1: I am specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
0: रक्षा मंत्री राजनाथ सिंह ने आज हैदराबाद के डूंडीगल च हवाई सेना अकादमी विखे 217वें बैच की संयुक्त पासिंग आउट परेड का निरीक्षण किया। इस मौके उन्होंने नवे कमिश्नड अधिकारियों नूं बदलदियां जंगी तकनालोजियां के मुताबिक अपने आप नूं तैयार रखने का सदा दिता। उन्होंने जिक्र किया कि ड्रोन सैटेलाइट और रोबोटिक्स वर्गियां तकनालोजियां आधुनिक जंग विच वड्डी भूमिका निभा रही ने। रक्षा मंत्री ने राष्ट्रीय रक्षा अकादमी च सिखलाई प्राप्त महिला कैडेटां दे पहले बैच नूं भी शामिल किया। समारोह विच सुखोई 30 MAI सारंग ते सूर्य किरण एरोबैटिक्स टीमा वल्लों हवाई प्रदर्शन भी कीते गए। एह खबरां तुसी आकाशवाणी तों सुन रहे हो। विदेश मंत्री डॉ एस जयशंकर ने अमरीकी विदेश मंत्री मार्को रूबियो नाल गलबात दौरान खाड़ी च अमरीकी समुद्री फौज के हमलों जिस विच 3 भारतीय मलाह मारे गए सन दा सख्त विरोध किया। डॉ जयशंकर ने कहा कि व्यापारक जहाजा खिलाफ अजिही मारू कार्रवाई नाजायज है। यह गलबात ओमान के साहल से टैंकर एमटी स्टेबेलो ते अमरीकी हमले तो कुछ दिन बाद हुई जिस विच 3 भारतीय चालक दल के मैंबर मारे गए सन। जहाज उत्ते 24 भारतीय चालक दल के मैंबर सवार सन। इन्हां विचों एक ही नूं सुरक्षित बचा लिया गया। 3 लापता नाविकां दी बाद विच मौत दी पुष्टि कीती गई। इस घटना तो बाद भारत ने सख्त विरोध दर्ज कीता ते अमरीकी स्वार्थी अधिकारी नूं नवी दिल्ली च तलब कीता। विदेश मंत्रालय दे बुलारे रणदीप जायसवाल ने कहा कि भारतीय चालक दल दे मैंबरां नूं लैके जाण वाले व्यापारी जहाजां ते हमले तुरंत बंद होने चाहीदे ने। विदेश मंत्रालय ने कहा कि लियाकी फ्रीडम जहाज से भारतीय मलाहां दे जाने नुकसान दी खबरां फर्जी ने। मंत्रालय ने कहा कि जहाज के कैप्टन नाल संपर्क किया गया ते कहा कि सारे चालक दल के मैंबर सुरक्षित ने। विदेश मंत्रालय की तथ्यां की जांच बारे इकाई ने लोगों नूं अजिहे झूठे दावियां तों सावधान रहने की अपील की है। फिनलैंड की विदेश मंत्री एलेना वाल्टोनेन ने रूस तो तेल खरीदने के भारत के फैसले का समर्थन किया। उन्होंने कहा कि भारत पछमी देशों वालों निर्धारित मुल हद की पालना करता है। फिनलैंड में भारतीय विदेश मंत्री एस जयशंकर नाल एक मीटिंग चुना गया कि मुल हद विश्व तेल सप्लाई नूं बनाई रखन ते रूस दे मुनाफे दी सीमित करन लई बनाई गई है। इसका अर्थ है कि भारत ने बिल्कुल उही कीता जो निर्धारित कीता गया सी। श्री जयशंकर ने यूरोपियन मुल्कां दी आलोचना नूं खारिज करदिया कहा कि पछमी पाबंदियां ने यूरोप नूं मध्य पूर्व तों तेल खरीदने लई मजबूर कीता जिस करके भारत नूं होर वधेरे आर्थिक विकल्प तलाशने पए। पंजाब के राज्यपाल और केंद्रीय शासित प्रदेश चंडीगढ़ के प्रशासक गुलाब चंद कटारिया ने कल नवी दिल्ली च उपराष्ट्रपति और केंद्रीय मंत्रियों नाल कई मीटिंगा कीतियां। इस दौरान पंजाब ते चंडीगढ़ विच शासन सभ्याचार खेडां ते कानूनी बुनियादी ढांचे नाल संबंधित मामलों ते चर्चा की गई। उपराष्ट्रपति सी पी राधाकृष्णन नाल मुलाकात दौरान राज्यपाल ने उन्होंने पंजाब ते चंडीगढ़ विच संबंधित वख-वख विकास पहलकदमियां ते प्रशासकीय तरजीहां तों जाणू करवाया अते जनतक महत्व दे मुद्दयां ते वी विचार वटांदरा कीता। इस तों बाद श्री कटारिया ने केंद्रीय सभ्याचारक ते सैर सपाटा मंत्री गजेंद्र सिंह शेखावत नाल मुलाकात कीती ते चंडीगढ़ च सरकारी अजायब घर अते आर्ट गैलरी दी अपग्रेडेशन लई सहायता दी मांग कीती। एक होर मीटिंग विच श्री कटारिया ने केंद्रीय युवा मामलों ते खेड मंत्री डॉ मनसुख मांडविया दे नाल मुलाकात कीती ते चंडीगढ़ दे प्रमुख अंतरराष्ट्रीय खेड समागमां दी मेज़बानी दीआं तजवीज़ां ते चर्चा कीती। उन्हां ने सैक्टर 42 स्पोर्ट्स कॉम्पलैक्स विखे एक आधुनिक अंतरराष्ट्रीय बहुउद्देशी इनडोर स्पोर्ट्स हाल दी स्थापना बारे भी मंग कीती। बाद विच श्री कटारिया ने केंद्रीय कानून ते न्याय मंत्री अर्जुन राम मेघवाल दे नाल मुलाकात कीती ते कानूनी भाईचारे नाल संबंधित मुद्दयां ते चर्चा कीती। केंद्र सरकार की बेटी बचाओ बेटी पढ़ाओ योजना देश भर में कुड़ियों के सशक्तिकरण लिए एक वड्डी मुहिम बन गई है। महिला ते बाल विकास मंत्रालय मुताबक पिछले 10 साल जन्म समय लिंग अनुपात 918 तो वध के 929 हो गया। इसके नाल ही सैकेंडरी पद्धर ते कुड़ियों का दाखला भी लगभग 75% तो वध के 80% हो गया है। नवी दिल्ली च नीति आयोग अते जर्मनी दे वफद दरम्यान भारत जर्मनी विकास सहयोग नूं मजबूत करने लई एक मीटिंग कीती गई। स्वच्छ ऊर्जा वातावरण सुरक्षा पायेदार विकास खेतीबाड़ी सुधार पानी प्रबंधन ते अर्थव्यवस्था च छोटे ते दरम्याने आकार दे उद्यमां दी भागीदारी वर्गे मुद्दयां ते भी चर्चा कीती गई। दुनिया के सब तो अमीर कारोबारी एलन मस्क दुनिया के पहले खरबपति बन गए ने। यह प्राप्ति उन्होंने कंपनी स्पेस एक्स के स्टॉक मार्केट विच शानदार शुरुआत करने तो बाद आई है जिस नाल स्पेस एक्स के शेयर का मुल लगभग 2,10,000 करोड़ हो गया है। ते आखिर च खास खबरां एक बार फिर तो प्रधानमंत्री नरेंद्र मोदी फ्रांस ते सलोवाकिया दे 6 दिना दौरे लई हुए रवाना। प्रधानमंत्री ने कहा भारत दे नौजवान विज्ञान तकनालोजी पुलाड निर्माण ते ड्रोन वर्गे खेतरां च शानदार प्राप्तियां कर रहे ने। असम च अज सवेरे भारतीय हवाई सेना दा एक AN-32 जहाज हादसाग्रस्त हो गया। राष्ट्रपति द्रौपदी मुर्मू ने अज उत्तराखंड दे देहरादून च भारतीय सेना अकादमी विखे पासिंग आउट परेड च शिरकत कीती। कहा पहली बार महिला कैडेटां दा पास आउट होना इतिहासक है। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਸ਼ਾਸਨ ਸਭਿਆਚਾਰ ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ ਤੇ ਕੀਤੀ ਚਰਚਾ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ ਨਮਸਕਾਰ
2: आदाब, ये आकाशवाणी है। खबरों के साथ मैं नीतिका त्यागी।